0: ਮੇਰੇ ਸਾਹਮਣੇ ਬਾਤ ਆਈ ਹੈ ਜੀ, ਕੋਈ ਐਮਰਜੈਂਸੀ ਕਹਿ ਰਹੀ ਹੈ ਜੀ ਕਿ 30,000 ਰੁਪਏ ਡਾਊਨ ਪੇਮੈਂਟ ਦੇਣੀ ਪੜੇਗੀ, ਤੋ ਕੋਈ ਦੂਸਰਾ ਕਹਿ ਰਿਹਾ ਜੀ ਕਿ 15,000 ਦੇਣੀ ਪੜੇਗੀ,
1: ਤੋ ਉਸਕਾ ਇੱਕ ਤਰੀਕਾ ਹੋ ਸਕਦਾ ਹੈ ਕਿ ਆਪ ਜੋ ਅਕਸ਼ੈ ਊਰਜਾ ਕਾ ਵਿਭਾਗ ਹੈ ਆਪਕੇ ਲੋਕਲ ਕੁਰੂਕਸ਼ੇਤਰ ਮੇ ਜੋ ਹੋਗਾ ਵਹਾਂ ਜਾਈਏ ਬਾਤ ਕੀਜੀਏ।
0: ਹਾਂ ਬਿਲਕੁਲ, ਇਹ ਤੋ
1: ਅਗਰ ਕੋਈ ਏਜੰਸੀ ਨਿੱਜੀ ਤੌਰ ਪੇ ਇਹ ਕਾਮ ਕਰ ਰਹੀ ਹੈ ਤੋ ਵੋ ਤੋ ਵੀ ਸਰਕਾਰੀ ਵਿਭਾਗ ਕੇ ਸਾਥ ਹੀ ਟਾਈ ਅਪ ਕਰਕੇ ਕਾਮ ਕਰ ਰਹੀ ਹੋਗੀ ਨਾ, ਉਸਕੀ ਸ਼ਰਤੋਂ ਔਰ ਨਿਯਮੋਂ ਸੇ ਬਾਹਰ ਤੋ ਨਹੀਂ ਕਾਮ ਕਰੇਗੀ ਨਾ।
0: ਨਹੀਂ ਨਹੀਂ ਸਰ, ਮੈਂ ਤੋ ਇਹ ਕਹਿਣਾ ਚਾਹਤਾ ਹੂੰ, ਕੋਈ ਗਰੀਬ ਆਦਮੀ 2 ਕਿਲੋਵਾਟ ਕਾ ਲਗਵਾਣਾ ਚਾਹਤਾ ਹੈ, ਉਸਕੇ ਲੀਏ ਡਾਊਨ ਪੇਮੈਂਟ ਉਸਕੇ ਪਾਸ ਨਹੀਂ ਹੈ, ਤੋ ਉਸਕਾ ਲੋਨ ਬੈਂਕ ਸੇ ਕਰਾ ਦਿਓ ਤੋ ਬੜੀ ਅੱਛੀ ਬਾਤ ਹੈ ਜੀ, ਕਿਉਂਕਿ
1: ਹਾਂ ਤੋ ਇਸਕੇ ਲੀਏ ਫਿਰ ਬੈਂਕ ਜਾਇਆ ਜਾਏ, ਬੈਂਕ ਸੇ ਪਤਾ ਕੀਆ ਜਾਏ ਵੀ ਕਿਆ ਨਿਯਮ ਹੈ ਕਾਨੂੰਨ ਹੈ, ਕਿਉਂਕਿ
0: ਅਗਰ ਉਹ ਥੋੜਾ ਬਿਜ਼ਨਸ ਆ ਗਿਆ ਅਗਰ ਰਹਿ ਗਿਆ ਤੋ ਇਹ ਉਸਕੇ ਲੀਏ ਇੱਕ ਥੋੜਾ ਮੌਕਾ ਨਿਕਲ ਜਾਤਾ ਜੀ ਸਰ, ਔਰ ਵੋ ਮੌਕਾ
1: ਦੇਖੀ ਸਰਕਾਰ ਕੀ ਤੋ ਯਹੀ ਕੋਸ਼ਿਸ਼ ਹੈ, ਚਾਹੇ ਸੌਰ ਊਰਜਾ ਕਾ ਮਾਮਲਾ ਹੋ, ਕੋਈ ਵੀ ਮਾਮਲਾ ਹੋ, ਜੋ ਵਿਕਾਸ ਕੀ ਬਯਾਰ ਹੈ ਵੋ ਆਖਰੀ ਪੰਕਤੀ ਮੇ ਖੜੇ ਆਖਰੀ ਵਿਅਕਤੀ ਤੱਕ ਪਹੁੰਚਣਾ ਚਾਹੀਏ, ਤੋ ਵੋ ਚਾਹੇ ਫਿਰ ਸੂਰਜ ਕੀ ਰੋਸ਼ਨੀ ਕਿਉਂ ਨਾ ਹੋ।
0: ਹਾਂਜੀ ਹਾਂਜੀ,
1: ਤੋ ਆਪਕਾ ਬਹੁਤ ਬਹੁਤ ਧੰਨਵਾਦ ਬਾਤ ਕਰਨੇ ਕੇ ਲੀਏ ਇਸ ਪ੍ਰੋਗਰਾਮ ਮੇ ਹਮਸੇ। ਰਾਮਵੀਰ ਜੀ, ਹਾਂ ਕਹੀਏ।
0: ਆਪ ਜਾਣਕਾਰੀ ਦੇ ਰਹੇ ਹਾਂ ਜੀ, ਆਪਨੇ ਅਭੀ ਕਹਾ ਕਿ ਪੰਚਕੂਲਾ ਅਕਸ਼ੈ ਊਰਜਾ ਕਾ ਜੋ ਆਫਿਸ ਹੈ ਜੀ, ਔਰ ਜ਼ਿਲ੍ਹਾ ਸਤਰ ਪਰ ਵੀ ਇਸਕੇ ਆਫਿਸ ਹੈ ਜੀ, ਤੋ ਮੈਂ ਤੋ ਯਹੀ ਕਹਿਣਾ ਚਾਹਤਾ ਹੂੰ ਕਿ ਆਪ ਔਰ ਹਮ ਮਿਲਕਰ ਲੋਗੋ ਕੋ ਜਾਣਕਾਰੀ ਦੇਂਗੇ ਤਭੀ ਲੋਗ ਇਸਮੇ
1: ਬਾਤ ਕਰਨ ਕੇ ਲੀਏ
0: ਧੰਨਵਾਦ।
1: ਹੈਲੋ ਚੰਡੀਗੜ੍ਹ।
2: ਹਾਂਜੀ, ਗੁਡ ਮਾਰਨਿੰਗ।
1: ਵੈਰੀ ਗੁਡ ਮਾਰਨਿੰਗ, ਕਿਆ ਹਾਲ ਹੈ ਜੀ?
2: ਰਣਜੀਤ ਕੁਮਾਰ ਚੰਦਨ।
1: ਬਹੁਤ ਦਿਨੋਂ ਕੇ ਬਾਅਦ ਆਪਕੀ ਆਵਾਜ਼ ਸੁਣੀ
2: ਜੀ। ਜੀ ਬਹੁਤ ਦੇਰ ਹੋ ਗਈ।
1: ਸਭ ਠੀਕ ਠਾਕ ਹੈ?
2: ਹਾਂਜੀ ਸਭ ਬੜੀਆ ਜੀ, ਆਪਣਾ
1: ਸਵਾਸਥੇ ਉੱਤਮ?
2: ਹਾਂਜੀ ਹਾਂਜੀ ਜੀ, ਸਭ ਬੜੀਆ।
1: ਅੱਛੀ ਬਾਤ ਹੈ, ਹਮਾਰੇ ਸ਼੍ਰੋਤਾ ਜੋ ਹੈ ਵੋ ਸਵਸਥ ਰਹੇ, ਖੁਸ਼ ਰਹੇ, ਔਰ ਹਮੇ ਕਿਆ ਚਾਹੀਏ,
2: ਬਸ ਬੜੀਆ ਜੀ।
1: ਤੋ ਰਣਜੀਤ ਜੀ ਬਤਾਈਏ, ਕਿਆ ਕਹਿਣਾ ਚਾਹੇਂਗੇ ਆਜ ਕੇ ਟੌਪਿਕ ਕੇ ਬਾਰੇ ਮੇਂ, ਆਪਕੀ ਰਾਏ?
2: ਸਰ ਮੈਂ ਅਭੀ ਇਹ ਰਾਮਵੀਰ ਜੀ ਕੀ ਬਾਤ ਕਰ ਰਹਾ ਥਾ। ਆਜ ਕਲ ਤੋ ਇਤਨੀ ਅਵੇਅਰਨੈਸ ਹੈ ਸਰਕਾਰ ਕੀ ਤਰਫ ਸੇ, ਆਪ ਗੂਗਲ ਮੇਂ ਡਾਲੋ ਹਰ ਚੀਜ਼ ਆਪਕੇ ਸਾਹਮਣੇ ਆ ਜਾਤੀ ਹੈ, ਪੇਪਰ ਮੇਂ ਐਡ ਵੀ ਆਤੇ ਰਹਤੇ ਹੈ। ਔਰ ਸੌਰ ਊਰਜਾ ਮੇਂ ਜਿਤਨਾ ਹਮ ਪੈਨਲ ਲਗਾਨੇ ਪੇ ਖਰਚ ਕਰਤੇ ਹੈ, ਵੋ ਤੋ ਹਮਾਰਾ ਕੁਛ ਮਹੀਨੋਂ ਜ਼ਿਆਦਾ ਜ਼ਿਆਦਾ ਇੱਕ ਸਾਲ ਮੇਂ ਕਵਰ ਹੋ ਜਾਤਾ ਹੈ,
1: ਬਿਲਕੁਲ ਹੋ ਜਾਤਾ ਹੈ।
2: ਪੈਸੇ ਕਾ ਇਸ਼ੂ ਨਹੀਂ ਹੋਣਾ ਚਾਹੀਏ, ਅਬ ਹਰ ਜਗ੍ਹਾ ਸੋਲਰ ਸੰਸਥਾਨ ਬਣੇ ਹੋਏ ਹੈ, ਡਿਪਾਰਟਮੈਂਟ ਹੈ ਸੋਲਰ ਐਨਰਜੀ ਕਾ, ਆਪ ਜਾ ਕੇ ਵਹਾਂ ਪਤਾ ਕਰ ਸਕਤੇ ਹੈ, ਇਫ ਯੂ ਆਰ ਰੀਅਲੀ ਇੰਟਰਸਟਡ।
1: ਔਰ ਰਣਜੀਤ ਜੀ ਮੈਂ ਤੋ ਯੇ ਕਹਿ ਰਹਾ ਹੂੰ ਕਿ 2 ਕਦਮ ਤੁਮ ਚਲੋ, 4 ਕਦਮ ਸਰਕਾਰ ਚਲੇਗੀ।
2: ਜੀ ਜੀ ਜੀ ਜੀ, ਆਪਨੇ ਤੋ 2 ਕਦਮ ਬੜਾਈ ਦੀ,
1: ਲੇਕਿਨ ਆਪ ਵੀ ਇੱਛਾ ਪੈਦਾ ਕੀਜੀਏ ਨਾ ਕਿ ਹਮਨੇ ਵੀ ਚਲਨਾ ਹੈ।
2: ਜੀ ਜੀ ਜੀ, ਹਾਂ ਆਪਨੇ ਬੜਾ ਦਈਏ, ਹਮ ਵੀ ਬੜਾਏਂਗੇ, ਸਰਕਾਰ ਵੀ ਬੜਾਏਗੀ।
1: ਵੋ ਕਹਤੇ ਨੇ ਸਾਥੀ ਹੱਥ ਬੜਾਣਾ,
2: ਸਾਥੀ ਹੱਥ ਬੜਾਣਾ, ਮਿਲ ਜੁਲ ਗਈ ਹੈ, ਲੇਕਿਨ ਇਸਕਾ ਫਾਇਦਾ ਬਹੁਤ ਹੈ ਜੀ। ਅਬ ਆਨੇ ਵਾਲੇ ਸਮੇਂ ਮੇਂ ਤੋ ਅਲਟਰਨੇਟਿਵ ਐਨਰਜੀਜ਼ ਕਾ ਹੈ ਦੁਨੀਆ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
2: ਅਬ ਜੇ ਇਲੈਕਟ੍ਰਿਕ ਪੇ ਸ਼ਿਫਟ ਹੋ ਰਹਾ ਹੈ, ਐਥਨੋਲ ਪੇ ਸ਼ਿਫਟ ਹੋ ਰਹਾ ਹੈ, ਸੋਲਰ ਐਨਰਜੀ ਪੇ ਸ਼ਿਫਟ ਹੋ ਰਹਾ ਹੈ
1: ਜੀ, ਅਕਸ਼ੈ ਊਰਜਾ
2: ਭਾਰਤ ਕੋ ਆਗੇ ਲਿਜਾਨੇ ਕੇ ਲੀਏ ਹਮੇ ਅਲਟਰਨੇਟਿਵ ਸੋਰਸਿਸ ਆਫ ਐਨਰਜੀ ਤੋ ਢੂੰਢਨੇ ਪੜੇਂਗੇ
1: ਜੀ,
2: ਤਭੀ ਹਮ ਡਿਵੈਲਪਡ ਕੰਟਰੀ ਕੀ ਕਤਾਰ ਮੇਂ ਕੰਧੇ ਸੇ ਕੰਧਾ ਮਿਲਾ ਕੇ ਚੱਲ ਸਕਦੇ ਹੈ।
1: ਔਰ ਭਾਰਤ ਕਾ ਸਥਾਨ ਵੈਸੇ ਵੀ ਸੌਰ ਊਰਜਾ ਕੇ ਮਾਮਲੇ ਮੇਂ ਦੁਨੀਆ ਮੇਂ ਤੀਸਰਾ ਸਥਾਨ ਹੈ,
2: ਤੀਸਰਾ ਸਥਾਨ ਹੈ, ਮੈਂ ਫਿਰ ਪਹਿਲੇ ਪਹਿਲੇ ਕੇ ਜਾਣਾ ਚਾਹੀਏ।
1: ਜੀ ਜੀ ਜੀ ਬਿਲਕੁਲ ਸਹੀ ਹੈ,
2: ਔਰ ਹਮਾਰੇ ਪਾਸ ਸੋਰਸਿਸ ਹੈ, ਰਿਸੋਰਸ
1: ਸੋਲਰ ਜੋ ਹਮਾਰੀ ਜੋ ਸੋਲਰ ਕੈਪੈਸਿਟੀ ਹੈ ਉਸਕੇ ਸੰਦਰਭ ਮੇਂ ਮੈਂ ਬਾਤ ਕਰ ਰਹਾ ਹੂੰ ਕਿ 3rd ਗਲੋਬਲੀ ਪੋਜੀਸ਼ਨ ਹੈ ਹਮਾਰੀ।
2: ਜੀ ਜੀ ਜੀ ਜੀ, ਹਾਂ
1: ਕਿਉਂਕਿ ਹਮਾਰੇ ਯਹਾਂ ਕੁਦਰਤ ਕਾ ਜੋ ਹਮੇ ਤੋਹਫਾ ਹੈ,
2: ਮਿਹਰਬਾਨ ਹੈ
1: ਜੀ ਜੀ ਜੀ, ਕੁਦਰਤ ਬਹੁਤ ਮਿਹਰਬਾਨ ਹੈ,
2: ਲੋਕ ਤਰਸਤੇ ਹੈ ਸੂਰਜ ਕੀ ਰੋਸ਼ਨੀ ਕੋ, ਹਮਾਰੇ ਯਹਾਂ ਤੋ 6-8 ਮਹੀਨੇ ਗਰਮੀਆਂ ਹੀ ਰਹਤੀ ਹੈ।
1: ਆਪ ਵਹਾਂ ਕੇ ਦੇਸ਼ੋਂ ਕੋ ਪੁੱਛੇ ਜਹਾਂ 6-6 ਮਹੀਨੇ ਸੂਰਜ ਦੇਵਤਾ ਕੇ ਦਰਸ਼ਨ ਨਹੀਂ ਹੋਤੇ,
2: ਸੂਰਜ ਦੇਵਤਾ ਨਹੀਂ ਹੈ ਹਮਾਰੇ ਪਾਸ, ਸੋ ਤਭੀ ਤੋ ਕਹਿੰਦੇ ਰਿਸੋਰਸਿਸ ਹੈ, ਬਸ ਥੋੜੀ ਪਬਲਿਕ ਅਵੇਅਰਨੈਸ ਕੀ ਹੈ, ਥੋੜਾ ਗਵਰਨਮੈਂਟ ਔਰ ਪਬਲਿਕ ਇਨੀਸ਼ੀਏਟਿਵ ਕੀ ਬਾਤ ਹੈ, ਤੋ ਹਮ ਤੋ ਵਿਸ਼ਵ ਨੰਬਰ 1 ਬਣਨੇ ਸੇ ਹਮੇਂ ਕੋਈ ਰੋਕ ਨਹੀਂ ਸਕਤਾ, ਇਸ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸ਼ਾਮ ਨਵੀਂ ਦਿੱਲੀ ਸਥਿਤ ਬੀਜੇਪੀ ਹੈੱਡਕੁਆਰਟਰ ਵਿਖੇ ਪਾਰਟੀ ਦੇ ਨਵਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਪਾਰਟੀ ਪ੍ਰਧਾਨ ਨਿਤਿਨ ਨਵੀਨ ਤੋਂ ਇਲਾਵਾ ਮੀਟਿੰਗ ਵਿਚ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਤੇ ਜਨਰਲ ਸਕੱਤਰ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਠਨਾਤਮਕ ਮੀਟਿੰਗਾਂ ਨਵੇਂ ਵਿਚਾਰ ਤੇ ਦ੍ਰਿਸ਼ਟੀਕੋਣ ਦੇ ਆਧਾਰ ਤੇ ਹੁੰਦੀਆਂ ਨੇ। ਇਨ੍ਹਾਂ ਦਾ ਉਦੇਸ਼ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਲੋਕਾਂ ਨਾਲ ਇਸ ਦੇ ਸੰਪਰਕ ਨੂੰ ਵਧਾਉਣਾ ਏ। ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਵਾਸਤੇ 12 ਮਿੰਟ ਦੀ ਵਿਗਿਆਪਨ ਮਿਆਦ ਹੱਦ ਨੂੰ ਹਟਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਫੈਸਲਾ ਗਜ਼ਟ ਵਿੱਚ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮਾਂ 1994 ਵਿੱਚ ਸੋਧ ਤੇ ਨੋਟੀਫਿਕੇਸ਼ਨ ਨਾਲ ਲਾਗੂ ਹੋ ਗਿਆ। ਇਸ ਤੋਂ ਪਹਿਲਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਸੀ ਕਿ ਟੀਵੀ ਪ੍ਰਸਾਰਣ ਖੇਤਰ 'ਚ ਹੋ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਇਸ਼ਤਿਹਾਰਬਾਜ਼ੀ ਦੀ ਮਿਆਦ ਨਾਲ ਸੰਬੰਧਿਤ ਪ੍ਰਬੰਧਾਂ ਉੱਤੇ ਮੁੜ ਵਿਚਾਰ ਕਰਨਾ ਜ਼ਰੂਰੀ ਸੀ। ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਇਹ ਖੇਤਰ ਭਾਵੇਂ ਚੈਨਲ ਪੇਡ ਹੋਵੇ ਜਾਂ ਫ੍ਰੀ ਟੂ ਏਅਰ, ਵਿਗਿਆਪਨ ਤੇ ਬਹੁਤ ਜ਼ਿਆਦਾ ਨਿਰਭਰ ਨੇ। ਟੈਲੀਵਿਜ਼ਨ ਲਈ ਵਿਗਿਆਪਨ ਸਮਾਂ ਹੱਦ 2006 'ਚ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮ 1994 ਤਹਿਤ ਲਾਗੂ ਕੀਤੀ ਗਈ ਸੀ। ਉਦੋਂ ਤੋਂ ਹੀ ਟੈਲੀਵਿਜ਼ਨ ਪ੍ਰਸਾਰਣ ਖੇਤਰ 'ਚ ਮਹੱਤਵਪੂਰਨ ਬਦਲਾਅ ਆਏ ਨੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੀਤੀ ਸ਼ਾਮ ਫਾਜ਼ਿਲਕਾ ਦੇ ਸਰਹੱਦੀ ਪਿੰਡ ਆਵਾ 'ਚ ਪਿੰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਇਲਾਕੇ ਦੇ ਹਾਲਾਤ, ਲੋਕਾਂ ਦੀਆਂ ਮੁਸ਼ਕਲਾਂ, ਲੋੜਾਂ ਅਤੇ ਮੰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਰਾਜਪਾਲ ਨੇ ਕਮੇਟੀਆਂ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸਰਹੱਦੀ ਖੇਤਰ ਵਿੱਚ ਚੱਲ ਰਹੀਆਂ ਗਤੀਵਿਧੀਆਂ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਮੇਟੀ ਮੈਂਬਰਾਂ ਤੋਂ ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਵਾਸਤੇ ਸੁਝਾਅ ਵੀ ਲਏ ਤੇ ਕਈ ਅਹਿਮ ਜਾਣਕਾਰੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ। ਸ੍ਰੀ ਕਟਾਰੀਆ ਨੇ ਪੰਜਾਬ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੇਂਡੂ ਰੱਖਿਆ ਕਮੇਟੀਆਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਹੋਰ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਸੁਝਾਅ ਲਈ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਆਪੋ ਆਪਣੇ ਪਿੰਡਾਂ 'ਚ ਮਜ਼ਬੂਤ ਨਿਗਰਾਨੀ ਰੱਖਣ ਤੇ ਨੌਜਵਾਨਾਂ ਦੀਆਂ ਗਤੀਵਿਧੀਆਂ ਤੇ ਉਨ੍ਹਾਂ ਦੇ ਰੋਜ਼ਾਨਾ ਤੇ ਵੀ ਧਿਆਨ ਦੇਣ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹੋਰ ਪਿੰਡ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਨਸ਼ਿਆਂ ਦੇ ਖਾਤਮੇ ਸਬੰਧੀ ਉਨ੍ਹਾਂ ਦੇ ਸੁਝਾਅ ਲਏ ਜਾਣਗੇ। ਪ੍ਰੋਗਰਾਮ ਦੇ ਅਖੀਰ 'ਚ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਲੋਹੀ ਦੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ ਜਲੰਧਰ ਸਥਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਸਮਾਜਿਕ ਸਨਮਾਨਤਾ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੂਬੇ ਭਰ ਵਿੱਚ 650 ਏਕੜ ਜ਼ਮੀਨ ਉੱਤੇ ਗੁਰੂ ਜੀ ਦੇ ਨਾਮ ਤੇ ਬਗੀਚੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਬੂਟੇ ਲਗਾਉਣ ਦੀ ਵੱਡੀ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰ ਜ਼ਿਲ੍ਹੇ 'ਚ 6.5 ਲੱਖ ਬੂਟੇ ਲਗਾਏ ਜਾ ਰਹੇ ਨੇ। ਇਸ ਮੌਕੇ ਚਾਂਸਲਰ ਸੰਤ ਮਨਮੋਹਨ ਸਿੰਘ, ਸੰਤ ਸਵਰਨ ਸਿੰਘ ਜੀ ਤੇ ਹੋਰ ਪਤਵੰਤੇ ਵੀ ਮੌਜੂਦ ਰਹੇ। ਉਧਰ ਮੋਹਾਲੀ ਦੇ ਡੇਰਾਬੱਸੀ ਬਲਾਕ ਦੇ ਪਿੰਡ ਫਤਿਹਪੁਰ ਜੱਟਾਂ, ਬੋੜਾ ਅਤੇ ਇਬਰਾਹਿਮਪੁਰ ਵਿਖੇ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਉਪਦੇਸ਼ਾਂ ਤੇ ਮਨੁੱਖਤਾ ਲਈ ਉਨ੍ਹਾਂ ਵੱਲੋਂ ਦਿੱਤੇ ਸੁਨੇਹੇ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਿਸ਼ੇਸ਼ ਡਾਕੂਮੈਂਟਰੀ LED ਸਕਰੀਨਾਂ ਰਾਹੀਂ ਪਿੰਡਾਂ 'ਚ ਦਿਖਾਈ ਜਾ ਰਹੀ ਹੈ, ਜੋ ਕਰੀਬ 30 ਮਿੰਟ ਦੀ ਫਿਲਮ ਹੈ।

0: ਰੂਪਨਗਰ ਵਿੱਚ ਸਤਲੁਜ ਦਰਿਆ ਵਿਖੇ ਹਾਲ ਹੀ ਵਿੱਚ ਵੱਖ ਵੱਖ ਫੈਕਟਰੀਆਂ ਦੀ ਭਾਰੀ ਮਾਤਰਾ ਵਿੱਚ ਰਹਿੰਦ ਖੂੰਹਦ ਤੇ ਪ੍ਰਦੂਸ਼ਣ ਨੂੰ ਵਧਾਉਣ ਵਾਲੀਆਂ ਵੱਖ ਵੱਖ ਧਾਤਾਂ ਤੇ ਵਸਤਾਂ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੇ ਕਾਰਵਾਈ ਕਰਦਿਆਂ ਰੂਪਨਗਰ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਡਾ ਨੇ ਪੁਲਿਸ ਪ੍ਰਸ਼ਾਸਨ ਨਾਲ ਮੌਕੇ ਤੇ ਪਹੁੰਚ ਕੇ ਇਸ ਦਾ ਜਾਇਜ਼ਾ ਲਿਆ। ਸਾਡੇ ਪੱਤਰਕਾਰ ਨੇ ਦੱਸਿਆ ਕਿ ਵਿਧਾਇਕ ਦੀ ਸ਼ਿਕਾਇਤ ਤੇ ਹਿਮਾਚਲ ਪ੍ਰਦੇਸ਼ ਦੀ ਬੱਦੀ ਤੇ ਨਾਲਗੜ੍ਹ ਦੇ ਨਾਮਾਲੂਮ ਫੈਕਟਰੀ ਮਾਲਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਐਡਵੋਕੇਟ ਦਿਨੇਸ਼ ਕੁਮਾਰ ਚੱਡਾ ਨੇ ਕਿਹਾ,
1: ਅੱਜ ਪਹਿਲੀ ਵਾਰ ਪੰਜਾਬ ਦੇ ਪਾਣੀਆਂ ਨੂੰ ਪੋਲਿਊਸ਼ਨ ਕਰਨ ਵਾਲੀ ਹਿਮਾਚਲ ਦੀ ਇੰਡਸਟਰੀ ਦੇ ਖਿਲਾਫ਼ ਅਸੀਂ ਇੱਕ ਵੱਡੀ ਕਾਰਵਾਈ ਕਰਵਾਉਣ ਜਾ ਰਹੇ ਹਾਂ। ਅੱਜ ਵੀ ਰੋਪੜ ਹੈੱਡਵਰਕਸ ਦੇ ਉੱਪਰ ਇੱਥੇ ਬਹੁਤ ਸਾਰਾ ਜਿਹੜੇ ਪੋਲਿਊਟੈਂਟਸ ਹੈ ਹਿਮਾਚਲ ਦੀ ਇੰਡਸਟਰੀ ਦੇ, ਬਹੁਤ ਸਾਰਾ ਜਿਹੜਾ ਕੁਆੜ ਗੰਦ ਮੰਦੀ ਦੇ ਕੈਮੀਕਲ ਸਤਲੁਜ ਦੇ ਪਾਣੀ ਦੇ ਵਿੱਚ ਆ ਰਹੀਆਂ ਨੇ, ਕਿਉਂਕਿ ਪਿੱਛੇ ਹੋਰ ਕੋਈ ਇੰਡਸਟਰੀ ਨਹੀਂ ਪੈਂਦੀ, ਪੰਜਾਬ ਹਿਮਾਚਲ ਦੀ ਇੰਡਸਟਰੀ ਪੈਂਦੀ ਹੈ। ਸਰਸੇ ਦੇ ਵਿੱਚੋਂ ਹੋ ਕੇ ਇਹ ਜਿਹੜਾ ਸਾਰੇ ਪੋਲਿਊਟੈਂਟ ਇਹ ਆਉਂਦੇ ਆ, ਤੇ ਜਦੋਂ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਪੁਲਿਸ ਪਾਰਟੀ ਨੂੰ ਬੁਲਾ ਲਿਆ ਤੇ ਅਸੀਂ ਇਹਦੇ ਖਿਲਾਫ਼ ਜਿੱਥੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਹੈ ਕਾਰਵਾਈ ਦੀ, ਉੱਥੇ ਕ੍ਰਿਮੀਨਲ ਕਾਰਵਾਈ ਦੇ ਲਈ FIR ਵੀ ਦਰਜ ਕਰਵਾਈ ਜਾ।
0: ਕਪੂਰਥਲਾ ਚ ਨਿਰਾਲਾ ਬੇਗੋਵਾਲ ਸੜਕ ਤੇ ਤਲਵੰਡੀ ਕੂਕਾ ਅੱਡੇ ਨੇੜੇ ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਚ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ ਨੇ। ਮ੍ਰਿਤਕ

0: ਪੋਲੂਟੈਂਟ ਜਾਂਦੇ ਆ ਤੇ ਜਦੋਂ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਪੁਲਿਸ ਪਾਰਟੀ ਨੂੰ ਬੁਲਾ ਲਿਆ ਤੇ ਅਸੀਂ ਇਹਦੇ ਖਿਲਾਫ਼ ਜਿੱਥੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਹੈ ਕਾਰਵਾਈ ਦੀ ਉੱਥੇ ਕ੍ਰਿਮੀਨਲ ਕਾਰਵਾਈ ਦੇ ਲਈ FIR ਵੀ ਦਰਜ ਕਰਵਾਈ ਜਾ
1: ਕਪੂਰਥਲਾ ਚ ਨਿਰਾਲਾ ਬੇਗੋਵਾਲ ਸੜਕ ਤੇ ਤਲਵੰਡੀ ਕੂਕਾ ਅੱਡੇ ਨੇੜੇ ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਚ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ ਨੇ ਮ੍ਰਿਤਕ ਦੀ ਪਛਾਣ ਤਲਵੰਡੀ ਕੂਕਾ ਦੇ ਜਰਨੈਲ ਸਿੰਘ ਵਜੋਂ ਹੋਈ ਹੈ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਰਨੈਲ ਸਿੰਘ ਆਪਣੀ ਬੇਟੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਰਾਲਾ ਵੱਲ ਜਾ ਰਹੇ ਸਨ ਇਸ ਦੌਰਾਨ ਨਿਰਾਲਾ ਵੱਲੋਂ ਆ ਰਹੇ ਦੂਜੇ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਇੱਕ ਸੈਂਡਲ ਹੈ ਐਦਾ ਰੇਡੀ ਆਈ ਆਰ RNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ ਨਮਸਕਾਰ
2: यह आकाशवाणी है और आप सुन रहे हैं विविध भारती का चंडीगढ़ केंद्र FM 107.2 MHz पर
3: नमस्कार चंडीगढ़ मैं हूं ओजस्वी शर्मा नेशनल अवार्ड विनिंग फिल्म डायरेक्टर अपने शहर चंडीगढ़ में बहुत सी जगहें बहुत सी कहानियां बहुत से ट्रेडिशंस और बहुत सारा टैलेंट है जो कि मैं मानता हूं कि पूरे भारत को पता होना चाहिए बस एक ही मौके की तलाश है और यही वो मौका है दिस इज योर चांस जेम्स ऑफ इंडिया चैलेंज में अपनी 1 से 3 मिनट की वीडियो बनाइए और अपने शहर की यूनिक पहचान को देश के सामने लाइए माई वेव्स OTT पर लॉगिन कीजिए जेम्स ऑफ इंडिया चैलेंज चुनिए और अपनी वीडियो 31 अगस्त 2026 तक अपलोड कर दीजिए सो डोंट जस्ट एक्सप्लोर योर सिटी डिस्कवर इट्स जेम दिखा दो पूरे भारत को जो आपके अंदर छुपा हुआ जेम है शूट इट शेयर इट शो इंडिया
2: यह आकाशवाणी है और आप सुन रहे हैं विविध भारती का चंडीगढ़ केंद्र FM 107.2 MHz पर प्रस्तुत है फिल्म संगीत आइए शुरुआत करते हैं फिल्म सरगम के गीत से आवाजें हैं लता मंगेशकर और मोहम्मद रफी की शब्द रचना है आनंद बख्शी और संगीतकार लक्ष्मीकांत प्यारेलाल

0: ਪਾਲਣ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਅਹਿਮ ਹੁੰਦੇ ਨੇ। ਇਸ ਮੌਕੇ ਮੁੱਖ ਮੰਤਰੀ ਦੇ ਧਰਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਸ਼ਿਰਕਤ ਕੀਤੀ। ਪਟਿਆਲਾ ਸਥਿਤ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਦਿਨੇਸ਼ ਕੁਮਾਰ ਨੂੰ ਸਿੱਖਿਆ ਖੇਤਰ 'ਚ ਮਿਸਾਲੀ ਯੋਗਦਾਨ ਲਈ ਵਕਾਰੀ ਕੌਮੀ ਅਧਿਆਪਕ ਪੁਰਸਕਾਰ 2026 ਲਈ ਚੁਣਿਆ ਗਿਆ। ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਆਕਾਸ਼ਵਾਣੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ,
1: ਮੈਂ ਇੱਥੇ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ। ਜਿਹੜਾ ਮੈਨੂੰ ਇਹ ਅਵਾਰਡ ਮਿਲਣ ਜਾ ਰਿਹਾ ਇਹ ਕਿਉਂਕਿ ਜਿਹੜੇ ਮੇਰੇ ਸਟੂਡੈਂਟਸ ਨੇ ਉਹਨਾਂ ਨੇ ਬੜਾ ਅੱਛਾ ਪਰਫਾਰਮ ਕੀਤਾ। ਸਾਇੰਸ ਐਗਜੀਬਿਸ਼ਨ, ਸਾਇੰਸ ਸੈਮੀਨਾਰ, ਸਾਇੰਸ ਕੁਇਜ਼ਿਸ 'ਚ ਨਹੀਂ ਬਲਕਿ ਬੋਰਡ ਦੇ ਐਗਜ਼ਾਮ 'ਚ ਸਕੂਲ ਦੀਆਂ ਮੈਰਿਟਾਂ ਨਹੀਂ ਆਈਆਂ, ਬਲਕਿ ਮੇਰੀ ਕਲਾਸ ਦੇ ਬੱਚਿਆਂ ਨੇ ਮੇਰੇ ਵਿਸ਼ੇ 'ਚ 100% ਮਾਰਕਸ ਲਏ ਆ। ਮੈਂ ਬੱਚਿਆਂ ਦੇ ਲਈ ਵਰਚੁਅਲ ਫਿਜਿਕਸ ਲੈਬ ਬਣਾਈ ਹੈ ਔਰ ਆਪਣੇ ਸਬਜੈਕਟ ਨੂੰ ਰੋਚਕ ਬਣਾਉਣ ਲਈ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕੀਤਾ। ਐਸ ਸੀ ਆਰ ਟੀ ਦੇ ਲਈ ਵੱਖ ਵੱਖ ਮੋਡਿਊਲਸ ਬਣਾਏ ਹੈ ਜਿਹੜਾ ਦਾ ਫਾਇਦਾ ਲੱਖਾਂ ਹੀ ਬੱਚਿਆਂ ਨੂੰ ਹੋਇਆ।
0: ਨਗਰ ਨਿਗਮ ਕਪੂਰਥਲਾ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਚ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਦੇ ਸੁਧਾਰ ਲਈ 8 ਕਰੋੜ 62 ਲੱਖ ਰੁਪਏ ਦਾ ਵਰਕ ਆਰਡਰ ਜਾਰੀ ਕੀਤਾ। ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਪ੍ਰਸ਼ਾਸਕ ਆਕਾਸ਼ ਬੰਸਲ ਨੇ ਦੱਸਿਆ ਕਿ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਸਫਲ ਬੋਲੀਕਾਰ ਨੂੰ 8 ਕਰੋੜ 62 ਲੱਖ ਰੁਪਏ 'ਚ ਅਲਾਟ ਕਰ ਦਿੱਤਾ ਗਿਆ ਅਤੇ ਅਗਲੇ ਹਫ਼ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 10 ਆਧੁਨਿਕ ਪਿਸਤੌਲ, ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ 'ਤੇ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ 'ਚ ਹੋਰਨਾਂ ਧਿਰਾਂ ਨੂੰ ਸਪਲਾਈ ਕਰਨ ਲਈ ਸਰਹੱਦ ਪਾਰ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ। ਪੁਲਿਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ। ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਏਗਾ। ਸੈਮੀਫਾਈਨਲ 'ਚ ਕੁਆਲੀਫਾਈ ਕਰਨ ਲਈ ਭਾਰਤ ਨੂੰ ਮੈਚ ਜਿੱਤਣਾ ਲਾਜ਼ਮੀ ਹੈ। ਇਹ ਮੈਚ ਰਾਤੀ 10:30 ਸ਼ੁਰੂ ਹੋਏਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਾੜ ਖੇਤਰ ਦੇ ਸਟਾਰਟਅਪਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕਿਹਾ, ਪੁਲਾੜ ਸਟਾਰਟਅਪਸ ਨੇ ਸਰਕਾਰ 'ਚ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਫਾਜ਼ਿਲਕਾ ਵਿਖੇ ਭਾਰਤ ਪਾਕਿਸਤਾਨ ਸਰਹੱਦ ਦੇ 1100 ਔਰਤਾਂ ਨੇ ਭਾਰਤੀ ਫੌਜ ਦੀ BSF ਦੇ 1100 ਜਵਾਨਾਂ ਨੂੰ ਰੱਖੜੀ ਬੰਨੀ। ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ 26 ਅਗਸਤ ਨੂੰ NRI ਮਿਲਣੀ ਦਾ ਆਯੋਜਨ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
2: ਵੱਡੀ ਨੂੰ, ਇਹ ਤੇਰੇ ਨਾਮ ਇੰਨੀ ਵੀ ਕੀ ਜਲਦੀ ਸੀ?
3: ਓਹੋ।
2: ਅਤੇ ਛੋਟੀ, ਇਹ ਤੇਰੇ ਨਾਮ ਅਤੇ ਇਹ ਮੇਰੀ ਗੁੱਡੀ ਦੇ ਨਾਮ।
4: ਪਰ ਦਾਦੀ,
2: ਹਾਂ,
4: ਤੁਹਾਡੇ ਨਾਮ
5: ਸਭ ਕੁਝ, ਮੈਂ ਬੈਂਕ, ਲੋਕਰ ਅਤੇ ਫਿਕਸ ਡਿਪੋਜ਼ਿਟ ਸਭ ਵਿੱਚ ਇਸ ਨੂੰ ਹੀ ਨੋਮੀਨੀ ਬਣਾਇਆ ਹੈ। ਕੱਲ ਜਦ ਮੈਂ ਨਾ ਰਹਾ ਤਦ ਪੈਸੇ ਕਢਵਾਉਣ ਵਿੱਚ ਇਹਨਾਂ ਨੂੰ ਆਸਾਨੀ ਹੋਵੇਗੀ।
2: ਛੁਪ ਛੁਪ ਬੋਲੋ, ਕੀ ਇਹ ਵੀ
5: RBI ਕਹਿੰਦਾ ਹੈ?
6: ਜਾਣਕਾਰ ਬਣੋ, ਸੁਚੇਤ ਰਹੋ।
7: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ, FM 107.2 ਮੈਗਾਹਰਟਸ ਤੇ। ਤੇ ਆਓ ਹੁਣ ਸਰਵਣ ਕਰੀਏ ਕੁਝ ਸ਼ਬਦ ਪ੍ਰੋਗਰਾਮ ਅੰਮ੍ਰਿਤ ਬਾਣੀ 'ਚ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਦੀ ਆਵਾਜ਼ ਵਿੱਚ ਇਹ ਸ਼ਬਦ।

ਇਹ ਸ਼ਬਦ ਹੁਣ ਤੁਸੀਂ ਸਰਵਣ ਕੀਤਾ ਭਾਈ ਰਵਿੰਦਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਹੁਣ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਦੇ ਮੁੱਖ ਤੋਂ ਇਹ ਸ਼ਬਦ।

ਇਹ ਗੀਤ ਹੁਣੇ ਤੁਸੀਂ ਸੁਣਿਆ ਫਿਰੋਜ਼ ਖਾਨ ਅਤੇ ਆਕ੍ਰਿਤੀ ਕੱਕੜ ਦੀਆਂ ਆਵਾਜ਼ਾਂ 'ਚ। ਇਸੇ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੇ ਚੱਕ ਜਵਾਨਾ ਫਿਲਮ ਦੇ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਇਸ ਵੇਲੇ ਰਾਤ ਦੇ 8 ਵਜਣ ਵਾਲੇ ਨੇ ਅਤੇ ਹੁਣ ਤੋਂ ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਹਵਾ ਮਹਿਲ। ਇਹ ਪ੍ਰੋਗਰਾਮ ਵਿਵਿਧ ਭਾਰਤੀ ਦੇ ਮੁੰਬਈ ਕੇਂਦਰ ਤੋਂ ਰਿਲੇਅ ਕੀਤਾ ਜਾਵੇਗਾ।

0: ریچول بنائے ویکو ٹرمرک کریم, میں نے چنی خوبصورتی.
1: یہ آکاشوانی ہے تو تسی سن رہے ہو ویوتھ بھارتی دا چنڈی گڑھ کیندر ایف ایم 107.2 MHz سے. ਇਸ ਵੇਲੇ ਰਾਤ ਦੇ 10:30 ਹੋ ਚੁੱਕੇ ਨੇ. ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਖੇਤਰ ਦੇ ਸਟਾਰਟਅਪਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਲਗਾਤਾਰ ਯਤਨਸ਼ੀਲ ਰਹਿਣ ਅਤੇ ਪੁਲਾੜ ਖੇਤਰ ਦਾ ਇਕ ਮਜ਼ਬੂਤ ਈਕੋ ਸਿਸਟਮ ਬਣਾਉਣ ਦੀ ਅਪੀਲ ਕੀਤੀ. ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਂਗਲ ਚੌਧਰੀ ਖੇਤਰ ਭਵਿੱਖ ਵਿਚ ਦੇਸ਼ ਦੀ ਵੱਡੀ ਆਰਥਿਕ ਰਾਜਧਾਨੀ ਬਣੇਗਾ. ਮੁੱਖ ਮੰਤਰੀ ਨੇ ਰੇਵਾੜੀ ਦੇ ਬਾਵਲ ਹਲਕੇ ਵਿਚ ਮੇਘਵਾਲ ਉਸਥਾਨ ਸਮਿਤੀ ਦੁਆਰਾ ਆਯੋਜਿਤ ਇਕ ਪ੍ਰੋਗਰਾਮ ਵਿਚ 411 ਨੌਜਵਾਨ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ. ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਹਿਸਾਰ ਦੇ ਖਰੜ ਅਲੀਪੁਰ ਪਿੰਡ ਵਿਚ ਇਕ ਬਹੁ ਮੰਤਰੀ ਕੁਸ਼ਤੀ ਹਾਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ. ਸਰਕਾਰ ਨੇ PGI ਰੋਹਤਕ ਸਮੇਤ ਹਰਿਆਣਾ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਡਾਕਟਰਾਂ ਦੀ ਨਿਯਮਿਤ ਭਰਤੀ ਨੂੰ ਮਨਜ਼ੂਰੀ ਦਿੱਤੀ. PGI ਰੋਹਤਕ ਨੂੰ ਭਰਤੀ ਦੀ ਜ਼ਿੰਮੇਵਾਰੀ ਦਿੱਤੀ ਗਈ. ਹਰਿਆਣਾ ਦੇ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਅੱਜ ਫਰੀਦਾਬਾਦ ਵਿਚ ਜਨ ਸੰਵਾਦ ਹੈਲਪਲਾਈਨ ਦੀ ਸ਼ੁਰੂਆਤ ਕੀਤੀ. ਨਾਗਰਿਕ ਹੈਲਪਲਾਈਨ ਤੇ ਕਾਲ ਕਰਕੇ ਆਪਣੀ ਸਮੱਸਿਆਵਾਂ ਦਰਜ ਕਰਵਾ ਸਕਣਗੇ. ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਅੱਜ ਪਲਵਲ ਦੇ ਪ੍ਰਕਾਸ਼ ਵਿਹਾਰ ਵਿਚ 1,90,00,000 ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ. ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੱਖ ਵੱਖ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ. ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ.
2: SBI MSME डिजिटल लोन पाना एकदम आसान. आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर. अधिक जानकारी के लिए कॉल करें 1-800-1234 या विजिट करें bank.sbi. नियम एवं शर्तें लागू.
1: पेश है प्रोग्राम सुरसांझ. प्रोग्राम सुरसांझ लेके हाजिर है तुहाडी रेडियो सखी हरप्रीत हांडा. मेरी प्यार भरी नमस्कार. श्रोतियों प्रोग्राम का आगाज कर रहे हैं ਜਾਵੇਦ ਅਲੀ ਦੇ ਗਾਏ ਗੀਤ ਨਾਲ. ਫਿਲਮ ਹੈ ਮਰ ਜਾਵਾਂ ਗੁੜਖਾ ਕੇ. ਗੀਤ ਦੇ ਬੋਲ ਲਿਖੇ ਨੇ ਕੁਮਾਰ ਨੇ, ਸੰਗੀਤ ਸੰਤੋਖ ਸਿੰਘ ਦਾ.

ਸਰੋਤੋ ਇਹ ਗੀਤ ਹੁਣੇ ਤੁਸੀਂ ਸੁਣਿਆ ਜੀ ਆਇਆਂ ਨੂੰ ਫਿਲਮ ਚੋਂ। ਆਵਾਜ਼ਾਂ ਸਨ ਅਮਰ ਨੂਰੀ, ਹਰਭਜਨ ਮਾਨ, ਮਨਪ੍ਰੀਤ ਅਖਤਰ ਤੇ ਸਿਮਰਨ ਤ੍ਰਿਪਤ ਦੀਆਂ। ਇਸੇ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਸੁਰ ਸਾਂਝ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ।

0: ता से ब्रिक्स देशों के बीच खेलों में सहयोग सुदृढ़ करने की प्रतिबद्धता व्यक्त की गई। इसके साथ ही यह समाचार बुलेटिन समाप्त हुआ।
1: यह आकाशवाणी है ते तुसी सुन रहे हो विविध भारती दा चंडीगढ़ केंद्र FM 107.2 MHz ते। ਇਸ ਵੇਲੇ ਰਾਤ ਦੇ 11:05 ਹੋ ਚੁੱਕੇ ਨੇ। ਹੁਣ ਸਾਡੇ ਕੇਂਦਰ ਤੋਂ ਅੱਜ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸਮਾਪਤ ਹੁੰਦਾ ਹੈ। ਕੱਲ੍ਹ ਸਵੇਰੇ 5:55 ਤੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਜੈ ਹਿੰਦ।